0: कार्यक्रम मौजां ग्रहण दियां सुनने वाले सारियां किसान कने बागवान भाइयां जो जोधा राम दी राम राम। किसान साथियों टियाले विच अज मेरे कन्ने ने
1: मास्टरनी
0: जी। हां जी मास्टरनी जी अज आई है कने मास्टरनी हो रहे अज छुट्टी ही
1: जी
0: कने बच्चे भी अज पढ़ाने नहीं थे ना जी।
1: बिल्कुल जी बिल्कुल
0: कने अज टियाले तो सवेले आई थे
1: जी। जोधा राम जी तो अज भी मेरी राम राम कने सारे सुनने वाले किसान कने बागवान साथियां जो संजा दी वेला दी राम राम।
0: हां जी कने दिखा अज जेड़ा सा बड़ा पावन वेला रहा
1: पूरे ना जी जी
0: पूरे भारत विच है ना जी,
1: जी।
0: कने कुछ स्कूल भी जेड़ा मैं दिखे खुले थे कने तो जेड़ा सा कार्यक्रम भी जेड़ा सा थे चले थे है ना जी। कने दिखा इन दिन क्या होंदा कि बच्चियां जो भी जेड़ा सा अज के दिन दी इंपोर्टेंस जेड़ा सा दसना चाहिए अज के दिन दी जेड़ा सा महत्ता दसनी चाहिए दी।
1: बिल्कुल जी
0: कि अज जेड़ा सा 2 अक्टूबर है
1: हां जी
0: ना जी कने महात्मा गांधी जयंती है।
1: बिल्कुल जी बिल्कुल
0: महात्मा गांधी ने किस तरह ते जेड़ा सा देश वास्ते ਜਿਹੜਾ ਸਾ ਆਪਣਾ ਯੋਗਦਾਨ ਦਿੱਤਾ।
1: ਬਿਲਕੁਲ ਜੀ ਬਿਲਕੁਲ ਦੇਖਾ ਹਰ ਚੀਜ਼ਾਂ 'ਚ ਜਿਹੜਾ ਸਹਿ ਮਹਾਤਮਾ ਗਾਂਧੀ ਦਾ ਕਾਫੀ ਯੋਗਦਾਨ ਰਿਹਾ ਕਨੇ ਉਹਨਾਂ ਦੇ ਯੋਗਦਾਨ ਜੋ ਜਿਹੜਾ ਸਹਿ ਹਾਂ ਕਦੀ ਵੀ ਭੁੱਲੀ ਨਹੀਂ ਸਕਦੇ
0: ਜੀ। ਬਿਲਕੁਲ
1: ਤਾਂ ਦੇਖਾ ਚਾਹੇ ਸਹਿ ਦੇਸ਼ ਦੀ ਆਜ਼ਾਦੀ ਦੀ ਗੱਲ ਹੋਏ ਜਾਂ ਕੁਛ ਸਫਾਈ ਅਭਿਆਨ ਵਗੈਰਾ ਹੋਏ ਤਾਂ ਹਰ ਕੈਸੀ ਗੱਲਾਂ ਨੇ ਜਿਹੜਾ ਸਹਿ ਜੋੜੀ ਕੇ ਮਹਾਤਮਾ ਗਾਂਧੀ ਜੋ ਦੇਖਿਆ ਜਾਂਦਾ
0: ਜੀ। ਬਿਲਕੁਲ ਜੀ ਕਨੇ ਇਸ ਦੇ ਬਾਰੇ ਚਾਹਾਂਗਾ ਵੀ ਗੱਲਬਾਤ ਕਰਨੀ ਹੈ ਲੇਕਿਨ ਇਹ ਦੱਸਾਂ ਕਿ ਅੱਜ ਜਿਹੜਾ ਸਹਿ ਪਹਿਲੀ ਜਾਣਕਾਰੀ ਤੁਹਾਨੂੰ ਪਟਿਆਲੂ ਦੇ ਕੁੰਡ ਦੇ ਕੱਢਾ ਦੇਣਾ।
1: ਬਿਲਕੁਲ ਜੀ ਬਿਲਕੁਲ ਦੇਖਾ ਆਹਾਂ ਕਈ ਵਾਰੀ ਸੁਣਦੇ ਕਿ ਔਸ਼ਧੀਏ ਪੌਦੇ ਤਾਂ ਅੱਜ ਆਹਾਂ ਗੱਲਬਾਤ ਕਰਨੀ ਹੈ ਔਸ਼ਧੀਏ ਪੌਦਿਆਂ ਦੀ ਖੇਤੀਬਾੜੀ ਦੇ ਬਾਰੇ 'ਚ। ਦੇਖਾ ਭਾਰਤ ਇੱਕ ਜਿਹੜਾ ਹੈ ਸਹਿ ਕ੍ਰਿਸ਼ੀ ਪ੍ਰਧਾਨ ਦੇਸ਼ ਹੈ ਇੱਥੋਂ ਕਨੇ ਇਹ ਪ੍ਰਾਚੀਨ ਸਮੇਂ 'ਤੇ ਹੀ ਜਿਹੜੀ ਹੈ ਸਹਿ ਖੇਤੀਬਾੜੀ ਲੋਕਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਜਿਹੜਾ ਸਹਿ ਰਹੀ ਹੈ ਕਨੇ ਸਾਡੇ ਦੇਸ਼ ਦੀ ਜ਼ਮੀਨ ਕਨੇ ਜਲਵਾਯੂ ਜਿਹੜੀ ਹੈ ਸਹਿ ਅਨੇਕ ਪ੍ਰਕਾਰ ਦੇ ਪੇੜ ਪੌਦਿਆਂ ਕਨੇ ਜੜੀ ਬੂਟੀਆਂ ਦੇ ਤਾਂ ਹੀ ਜਿਹੜੀ ਹੈ ਸਹਿ ਅਨੁਕੂਲ ਹੈ। ਅਨੁਕੂਲ ਮਤਲਬ ਕਿ ਉੱਥੋਂ ਸਹਿ ਉੱਗੀ ਸਕਦੇ ਕਨੇ ਆਸਾਨੀ ਨੇ ਉੱਗੀ ਸਕਦੇ

0: ਕਿਹੜੀ ਗੱਲ ਇਹ ਹੈ ਕਿ ਜਾਲੂ ਵੀ ਸਾਂਝੋ ਆਪਣੇ ਖੇਤਾਂ 'ਚ ਆਪਣੇ ਪੌਦਿਆਂ ਦੇ ਅੱਖੇ ਵੱਖੇ ਕੋਈ ਫਾਲਤੂ ਘਾਹ ਪਤਰਾ ਅਗਰ ਸੁੱਜਦਾ ਹੈ ਤਾਂ ਉਹ ਹਾਂ ਜ਼ਰੂਰ ਕੱਢੀ ਲੈਣਾ, ਜਿਸ 'ਤੇ ਕਿ
1: ਬਿਲਕੁਲ ਸਾਡੇ
0: ਪੌਦੇ ਦੀ ਵਡਵਾਰ ਨਾ ਰੁਕੇ।
1: ਹਾਂਜੀ, ਮਤਲਬ ਕਿ ਨਿਰਾਈ ਗੁਡਾਈ ਜਿਹੜਾ ਐਸਾ ਟਾਈਮੇ ਦੀ ਹੋਣਾ ਚਾਹੀਦੀ,
0: ਜੀ
1: ਖਰਪਤਵਾਰ ਪੌਦੇ ਦੇ ਸੋਗੀ ਸੋਗੀ ਪਾਣੀ ਕਨੇ ਪੋਸ਼ਕ ਤੱਤਵ ਵਾਸਤਾ ਜਿਹੜਾ ਸਾ ਨਿਰਾਈ ਗੁਡਾਈ ਬੜੀ ਜ਼ਰੂਰੀ ਹੈ।
0: ਬਿਲਕੁਲ ਜੀ,
1: ਕਨੇ ਹੱਥਾਂ 'ਤੇ ਖਰਪਤਵਾਰ ਕੱਢਣਾ, ਕਨੇ ਜ਼ਰੂਰਤਾਂ ਦੇ ਅਨੁਸਾਰ ਜਿਹੜਾ ਸਾ ਗੁਡਾਈ ਕਰਨੀ, ਕਨੇ ਪੌਦੇ ਦੀਆਂ ਜੜ੍ਹਾਂ 'ਚੋਂ ਜਿਹੜਾ ਸਾ ਨੁਕਸਾਨ ਨਹੀਂ ਪੁੱਜਣਾ
0: ਨਹੀਂ
1: ਚਾਹੀਦਾ।
0: ਪੁੱਜਣਾ ਚਾਹੀਦਾ, ਬਿਲਕੁਲ ਜੀ ਬਿਲਕੁਲ।
1: ਹੱਥੇ 'ਤੇ ਖਰਪਤਵਾਰ ਪੁੱਟਣਾ ਬਿਲਕੁਲ ਸਹੀ ਰਹਿੰਦਾ। ਕਈ ਵਾਰੀ ਕੀ ਹੁੰਦਾ ਕਿ ਅਸਾਂ ਕੋਈ ਜਿਵੇਂ ਖੁੱਟੀ ਕਤਾਲ ਵਗੈਰਾ ਨੇ ਕਰਦੇ ਨਾ, ਅਤੇ ਇਸ ਨਾਲ ਕੀ ਹੁੰਦਾ ਕਿ ਕਈ ਵਾਰੀ ਹਮਾਰਾ ਸਵਸਥ ਪੌਦੇ ਜੋ ਵੀ ਜਿਹੜਾ ਸਾ ਕੋਈ ਨਾ ਕੋਈ ਕੋਈ ਜੀਆਂ ਲੱਗੀ ਜਾਂਦਾ, ਤਾਂ ਇਸ 'ਤੇ ਵੀ ਜਿਹੜਾ ਸਾ
0: ਇਸ
1: ਮਾਰਾ
0: ਨਾਲ ਇਹਨਾਂ ਦੀ
1: ਹੋ
0: ਜੜ੍ਹ
1: ਜਾਂਦਾ।
0: ਵਗੈਰਾ ਜਿਹੜੀ ਇਸ ਖਰਾਬ ਹੋਈ ਚੱਲਦੀ ਤਾਂ ਪੌਦਾ ਸਾਡਾ ਖਰਾਬ ਹੋਈ ਚੱਲਦਾ। ਹੱਥੇ ਨੇ ਜ਼ਰੂਰ ਹੈ ਕਿ ਥੋੜ੍ਹੀ ਮਿਹਨਤ ਤਾਂ ਲੱਗਦੀ, ਪਰ ਪੌਦਾ ਜਿਹੜਾ ਸਾ ਸ਼ਾਂਤੀ ਇਹਨੇ ਖੜੋਈ ਰਹਿੰਦਾ।
1: ਹਾਂਜੀ
0: ਜੀ,
1: ਕਨੇ ਰੋਗਾਂ ਕਨੇ ਕੀਟਾਂ ਦਾ ਨਿਯੰਤਰਣ ਵੀ ਕਰਨਾ, ਖੇਤ ਵਿੱਚ ਨਿਯਮਿਤ ਨਿਰੀਕਸ਼ਣ ਕਰਨਾ, ਪੱਤੀਆਂ 'ਚ ਧੱਬੇ, ਪੱਤੀਆਂ ਦਾ ਮੁੜਨਾ, ਪੌਦੇ ਦਾ ਮੁਰਝਾਉਣਾ, ਕੀੜ ਦਿਖਾਈ ਦੇਣੇ ਪਰ ਪਹਿਚਾਣ ਕਰਨੀ, ਕਿ ਤਿਹਨਾਂ ਦਾ ਟਾਈਮ ਪਰ ਜਿਹੜਾ ਸਾ ਇਲਾਜ ਜਿਹੜਾ ਸਾ ਕਰਨਾ।
0: ਬਿਲਕੁਲ ਜੀ ਬਿਲਕੁਲ
1: ਜੀ। ਤਾਂ ਫਿਰ ਤੇ ਜਿਹੜਾ ਸਾ ਹਾਂ ਤੇ ਆਟੇ ਵਾਲੇ ਵਿੱਚ ਸੁਣਨਾ ਇੱਕ ਲੋਕ ਗੀਤ, ਲੇਕਿਨ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸਾ ਇੱਕ ਸੰਦੇਸ਼।
0: ਜੀ,
2: ਬੇਜਾਨ ਛਤੋਂ ਮੇ ਜਾਨ ਡਾਲਨੇ ਨਿਕਲਾ ਹੈ ਕੋਈ, ਕੁਆਲਿਟੀ ਕੀ ਹਰ ਕਸੌਟੀ ਪਰ ਖਰਾ ਉਤਰਨੇ ਵਾਲਾ, 20 ਸਾਲ ਕੀ ਅਸਲੀ ਵਾਰੰਟੀ ਦੇਣੇ ਵਾਲਾ, SEL ਟਾਈਗਰ ਰੂਫਿੰਗ ਸ਼ੀਟਸ, ਅਸਲੀ ਵਾਰੰਟੀ, ਯਹੀ ਹੈ ਟਾਈਗਰ ਕੀ ਗਾਰੰਟੀ।
3: गोल्ड रेट्स बढ़ने का वेट करें या गिरने का, इस कंफ्यूजन को अब कहिए गुड बाय,
4: क्योंकि तनिष्क पर गोल्ड बुक करने के साथ पाइए बेस्ट ऑफर। बुकिंग डे और परचेज डे के रेट्स कंपेयर होंगे और दोनों में से जो भी कम होगा तनिष्क में आपको वही रेट मिलेगा। इसके अलावा पुराना गोल्ड एक्सचेंज करें तनिष्क में बिना डिडक्शन के।
3: विजिट तनिष्क विद्यू टावर धर्मशाला रोड कांगड़ा। तनिष्क अटाटा प्रोडक्ट, TNC अप्लाई।

0: ਤੇ ਕਿਸਾਨ ਸਾਥੀਓ, ਅਸਾਂ ਸੁਣਿਆ ਲੋਕ ਗੀਤ ਕਿ ਚੰਬਾ ਕਿਤਨੀ ਕਿ ਦੂਰ, ਤਾਂ ਭਾਈ ਜੀ
1: ਜੀ
0: ਚੰਬਾ ਜਾ ਕੇ ਪਤਾ ਲੱਗਣਾ ਕਿ ਚੰਬਾ ਕਿਤਨੀ ਕਿ ਦੂਰ ਹੈ ਨਾ ਜੀ।
1: ਜੀ
0: ਜੰਮੂ ਦੇ ਰਾਹ ਚੰਬਾ ਕਿਤਨੀ ਕਿ ਦੂਰ, ਮੈਂ ਸਟੈਣੀ ਜੀ ਕਿ ਇਹੀ ਹੁੰਦਾ ਕਿ ਹੁਣ ਗਾਂ ਗਾਂ ਜੀ ਦਸੰਬਰ ਦਾ ਕਹਿੰਦੇ ਜਨਵਰੀ ਦਾ ਮਹੀਨਾ ਹੋਣਾ ਨਾ,
1: ਜੀ
0: ਤਾਂ ਜਿਹੜਾ ਸਹੀ ਜੋਤੇ ਵਾਲਾ ਰਸਤਾ ਬੰਦ ਹੋ ਜਾਂਦਾ।
1: ਬਿਲਕੁਲ ਜੀ ਬਿਲਕੁਲ,
0: ਹੈ ਨਾ,
1: ਕਈ ਜਗ੍ਹਾ ਬਰਫਾਂ ਪਈ ਆ ਨਹੀਂ ਆ ਤਾਂ ਪੈਦਲ ਜਾਣਾ ਪੈਂਦਾ।
0: ਬਿਲਕੁਲ, ਸਾਰੇ ਰਸਤੇ ਬੰਦ ਹੋ ਜਾਂਦੇ।
1: ਬਿਲਕੁਲ ਜੀ,
0: ਫਿਰ ਜੰਮੂ ਵਾਲਾ ਰਸਤਾ ਖੁੱਲ੍ਹ ਜਾਂਦਾ
1: ਜੀ
0: ਡੋਡੇ ਵਿੰਚੀ
1: ਜੀ,
0: ਹੈ ਨਾ ਜੀ।
1: ਜੀ
0: ਤਾਂ ਇਸ ਰਸਤੇ ਬਾਰੇ ਪੁੱਛਦੇ ਸੀ ਕਿ ਜੰਮੂ ਦੇ ਰਾਹ ਚੰਬਾ ਕਿਤਨੀ ਕਿ ਦੂਰ, ਕੁਛ ਲੋਕ ਇਹ ਵੀ ਗਾਉਂਦੇ ਕਿ ਸ਼ਿਮਲੇ ਦੇ ਰਾਹ ਚੰਬਾ ਕਿਤਨੀ ਕਿ ਦੂਰ, ਤਾਂ ਸ਼ਿਮਲੇ ਦੇ ਰਾਹ ਚੰਬੇ ਕੋਈ ਰਸਤਾ ਨਹੀਂ ਹੈ, ਤਾਂ ਜੰਮੂ ਦੇ ਰਾਹ ਚੰਬਾ ਕਿਤਨੀ ਕਿ ਦੂਰ ਹੀ ਜਿਹੜਾ ਸਹੀ ਹੈ।
1: ਬਿਲਕੁਲ,
0: ਤਾਂ ਇਹ ਦੇਖਾ ਜੀ, ਐਸੇ ਐਸੇ ਲੋਕ ਗਾਇਕ ਜਿਹੜਾ ਸਾ ਹਾਂ ਦੀ ਲੋਕ ਸੰਸਕ੍ਰਿਤੀ ਜਿੰਦਾ ਰੱਖਦੇ
1: ਜੀ,
0: ਕਹਿੰਦੇ ਜਿਹਨਾਂ 'ਚ ਲੋਕ ਗੀਤ ਬਣੇ ਹੁੰਦੇ ਨਾ
1: ਜੀ,
0: ਤੇਰਾ ਕੋਈ ਮਤਲਬ ਹੁੰਦਾ ਤਾਂ ਹੀ ਬਣੇ ਹੁੰਦੇ,
1: ਕਹਿੰਦੇ ਬੜੇ ਸੋਚੀ ਕੇ ਬਣਾਏ ਹੁੰਦੇ,
0: ਹਾਂ
1: ਬੜੇ ਪਹਿਲੇ ਤਾਂ ਲਿਖੇ ਹੁੰਦੇ ਫਿਰ ਇਸ ਗਾਏ ਹੁੰਦੇ, ਤਾਂ ਮਤਲਬ ਜਿਹੜਾ ਐਸਾ ਪਹਿਲੇ ਹੀ ਉਹਨਾਂ ਕੱਢਿਆ ਹੁੰਦਾ, ਕਹਿੰਦੇ ਆਪਣੀ ਇੱਕ ਸੋਚ ਬਣਾਈ ਹੁੰਦੀ ਭਈ ਦਿਖਾ ਅਗਰ ਹਾਂ ਇਸ 'ਚੋਂ ਗਾਣਾ ਹੈ ਬਜਾਣਾ ਹੈ ਤਾਂ ਜਿਹੜਾ ਇੱਕ ਸੰਦੇਸ਼ ਜਿਹੜਾ ਐਸਾ ਅੱਗੇ ਪੁੱਜਣਾ ਚਾਹੀਦਾ।
0: ਬਿਲਕੁਲ ਜੀ, ਸੰਦੇਸ਼ ਕਹਿੰਦੇ ਕੁਛ ਲੋਕ ਕਥਾ ਹੁੰਦੀਆਂ ਤੇ ਇਹਦੇ ਬਾਰੇ ਆਧਾਰਿਤ ਹੁੰਦਾ, ਤਾਂ ਗਾਣੇ ਤੋਂ ਪਹਿਲਾਂ ਸੋਚਣਾ ਚਾਹੀਦਾ ਨਾ ਕਿ ਜਿਵੇਂ ਕੁਛ ਗਾਉਂਦੇ ਕਿ ਸ਼ਿਮਲੇ ਦੇ ਰਾਹ ਹੈ ਚੰਬਾ ਕਿਤਨੀ ਕਿ ਦੂਰ, ਤਾਂ ਸ਼ਿਮਲੇ ਦੇ ਰਾਹ ਹੈ ਤਾਂ ਚੰਬਾ ਬੜੇ ਬੜੇ ਦੂਰ ਹੈ, ਕਹਿੰਦਾ ਰਾਹ ਵੀ ਨਹੀਂ ਹੈ ਕੋਈ, ਹੈ ਨਾ ਜੀ।
1: ਬਿਲਕੁਲ ਬਿਲਕੁਲ,
0: ਕਹਿੰਦਾ ਸ਼ਿਮਲੇ ਤੇ ਫਿਰੀ ਹਸਨ ਜੋ ਫਿਰੀ ਸਾਹਿਬ ਮਨਾਲੀ ਜਾਣਾ ਪੋਣਾ।
1: ਬਿਲਕੁਲ, ਜਿਵੇਂ ਗਲਾਂਦੇ
0: ਜਾਇ ਕਰੀ ਜਿਹੜਾ ਸਾ ਰਸਤਾ
1: ਮਿਲਦਾ
0: ਨਾ
1: ਜੀ, ਇੱਕ ਲੋਕ ਗੀਤ ਹੈ ਭਈ ਹੋਰ ਨਾ ਪਤਨਾ ਇੱਕੋ ਇੱਕ ਬੇੜੀ ਚੰਬੇ ਪਤਨੇ
0: ਦੋ
1: ਬੇੜੀਆਂ,
0: ਹਾਂਜੀ
1: ਹੈ ਨਾ, ਤਾਂ ਦੇਖਾ ਭਈ ਮਤਲਬ ਹੈ ਨਾ ਕਿ ਉੱਥੋਂ ਦੋ ਹਨ ਜੀ।
0: ਬਿਲਕੁਲ ਜੀ, ਕਹਿੰਦਾ ਲੋਕ ਗੀਤਾਂ ਦੇ ਬਾਰੇ 'ਚ ਵੀ ਅਸਾਂ ਗੱਲਬਾਤ ਕਰਨੀ ਹੈ, ਹੋਰ ਵੀ ਲੋਕ ਗੀਤ ਸੁਣਾਉਣੇ ਨੇ, ਲੇਕਿਨ ਸਮਾਂ ਹੋਇਆ ਕਿ ਜਾਣਕਾਰੀ ਦਾ, ਤਾਂ ਕੁਛ ਆਹਾਂ ਦੇ ਕਿਸਾਨ ਸਾਥੀ ਕਈ ਵਾਰੀ ਆਹਾਂ ਦੇ ਟਿਆਲੇ ਵਿੱਚ ਵੀ ਆਏ ਹੁੰਦੇ, ਕਰ ਕਈ ਵਾਰੀ ਅਸਾਂ ਵੀ ਤੇ ਨਾਲ ਜਾਂਦੇ ਕਿ ਇਹਨਾਂ ਨਾਲ ਗੱਲਬਾਤ ਕਰਦੇ, ਤਾਂ ਉਹ ਸੁਣਦੇ ਇਹ ਗੱਲਬਾਤ। ਕਿਸਾਨ ਸਾਥੀਓ, ਮੈਂ ਤੁਹਾਡਾ ਕਿਸਾਨ ਸਾਥੀ ਜੋਧ ਰਾਮ, ਅੱਜ ਜਿਹੜਾ ਸਾ ਗ੍ਰਾਂ ਵਿੱਚ ਪੁੱਜਾ ਹੈ, ਕਹਿੰਦਾ ਇੱਥੋਂ ਜਿਹੜਾ ਸਾ ਕਿਸਾਨ ਭਾਈ ਜਿਹੜਾ ਸਾ ਕੰਮਕਾਰ ਕਰ ਰਹੇ ਨੇ, ਕਹਿੰਦਾ ਬੜੇ ਸਾਰੇ ਉੱਨਤ ਕਿਸਾਨ ਹਨ, ਕਹਿੰਦਾ ਉੱਨਤ ਕਿਸਾਨ ਮਹਿਲਾ ਜਿਹੜਾ ਸਾ ਇੱਥੋਂ ਮੌਜੂਦ ਹਨ, ਕਹਿੰਦਾ ਇੱਕ ਉੱਨਤ ਕਿਸਾਨ ਹਨ ਸਾ ਪਹਿਲੇ ਵੀ ਆਹਾਂ ਦੇ ਟਿਆਲੇ ਵਿੱਚ ਆਏ ਉੱਥੇ, ਕਹਿੰਦਾ ਬੜੀ ਅੱਛੀ ਖੇਤੀਬਾੜੀ ਜਿਹੜਾ ਸਾ ਕਰਦੇ ਨੇ, ਕਹਿੰਦਾ ਤੇ ਨਾ ਹੋਰ ਵੀ ਜਿਹੜਾ ਸਾ ਆਪਣੀ ਖੇਤੀਬਾੜੀ ਜੋ ਬੜੇ ਅੱਛੇ ਤਰੀਕੇ ਨਾਲ ਜਿਹੜਾ ਸਾ ਕੀਤਾ ਹੈ,

0: ਕਰਕੇ
1: ਧਾਨ ਵੀ ਜੋ ਲਗਾਉਣੇ ਹੈ ਜਾਂ ਗੇਹੂੰ ਵੀ ਲਗਾਉਣੇ ਤਾਂ ਇਸ ਇਹਨਾਂ ਚੀਜ਼ਾਂ ਇਹ ਵੀ ਅਸੀਂ ਬੀਜਾ ਅੰਮ੍ਰਿਤ ਛਿੜਕ ਕਰਕੇ ਉਪਚਾਰ ਕਰਕੇ ਅਸੀਂ ਬੀਜ ਦੇਣ
0: ਜੀ ਸਹੀ ਗੱਲ ਲਾਈ ਤੋਂ ਅੱਛਾ ਦੇਖਾ ਇਸ ਵਿੱਚ ਜਿਹੜਾ ਸਿੰਚਾਈ ਹੈ ਨਾ ਕਿਉਂਕਿ ਆਹ ਸੁਣਿਆ ਕਿ ਦੇਸੀ ਖਾਦ ਜਲੂ ਅਸਾਂ ਖੇਤਾਂ ਵਿੱਚ ਪਾਉਂਦੇ ਨਾ ਤਾਂ ਸਿੰਚਾਈ ਦੀ ਜ਼ਰੂਰਤ ਜਿਹੜਾ ਸਾ ਘੱਟ ਪਾਉਂਦੀ ਜਿੱਥੋਂ ਕਿ ਪਾਣੀ ਅਲੱਗ ਜ਼ਮੀਨ ਹੁੰਦੀ ਤਿੱਥੋਂ ਤਾਂ ਚਲੋ ਕੋਈ ਨਹੀਂ ਲੇਕਿਨ ਜਿੱਥੋਂ ਪਾਣੀ ਘੱਟ ਲੱਗਦਾ ਕੁੱਲਾਂ ਸੁੱਕੀ ਜਾਂਦੀਆਂ ਜਾਂ ਘੱਟ ਹੁੰਦੀਆਂ ਨੇ ਤਾਂ ਤਿੱਥੋਂ ਦੇਸੀ ਖਾਦ ਕਿਤਨੀ ਕੁ ਉਪਯੋਗੀ ਹੈ
1: ਦੇਸੀ ਖਾਦ ਦੀ ਉਪਯੋਗੀ ਮਤਲਬ ਜੈਸੇ ਜੀ ਇਸਮੈਂ ਮਤਲਬ ਦੇਸੀ ਖਾਦ ਜੋ ਹੈ ਆਹ ਜਦੋਂ ਸਪਰੇਅ ਕਰਦੇ ਨਾ ਜੀ ਤਾਂ ਛਾਦਨ ਜੋ ਹੁੰਦਾ ਹੈ ਮਲਚਿੰਗ ਪਾਣੀ ਦੀ ਜ਼ਰੂਰਤ ਕੰਮ ਜਿੱਥੋਂ ਮਤਲਬ ਇਹ ਹੈ ਮਤਲਬ ਕੰਮ ਪਾਉਂਦੀ ਨਾ ਜੀ ਤਾਂ ਹਾਂ ਉਹ ਮਤਲਬ ਮਲਚਿੰਗ ਕਰਨਾ ਚਾਹੀਦੀ ਜੋ ਪੁਰਾਣੇ ਪੱਤੇ ਪੁੱਤੇ ਗਲੇ ਸੜੇ ਪੱਤੇ ਜੋ ਹੈ ਇਹ ਹਾਂ ਜੋ ਪਾਉਣਾ ਚਾਹੀਦਾ ਜੋ ਆਹ ਕੋਈ ਵੀ ਪੱਤੇ ਔਰ ਘਾਸ ਨਾ ਆਏ ਤਾਂ ਇਹਦੀ ਉਹ ਘਾਸ ਨਾ ਆਉਣ ਵਾਸਤੇ ਆਹ ਜੋ ਹੈ ਇਸਤੇਮਾਲ ਕਰਦੇ ਪੁਰਾਣੇ ਘਾਸ ਪੱਤਰ ਪੱਤਰ ਪਾ ਜਾਂਦੇ ਸਬਜ਼ੀਆਂ 'ਚ ਹਾਂ ਕਹਿੰਦੇ ਪਰਾਲੀ ਹੋਇਆ ਪੁਰਾਣਾ ਭੂ ਗਾਈ ਦਾ ਇਹ ਬਚਿਓ ਖਾਣਾ ਪਾਣਾ ਵਾਣ ਜੋ ਪੱਤੇ ਪੱਤੇ ਬਚਿਓ ਕੋਈ ਵੀ ਪੱਤੇ ਉੱਪਰ ਪਏ ਜਾਂਦੇ ਨਾ ਜ਼ਮੀਨਾਂ ਦੇ
0: ਸੁੱਕੇ
1: ਪੱਤੇ ਤਾਂ ਜਾਂ ਤੋੜੀ ਤਾੜੀ ਨੇ ਜ਼ਮੀਨਾਂ 'ਚ ਪਾ ਜਾਂਦੇ ਇਹਦੇ ਵਿੱਚ ਜੋ ਹੈ ਘਾਹ ਨਹੀਂ ਲੁੰਘਦਾ
0: ਜੀ
1: ਘਾਹ ਨਹੀਂ ਲੁੰਘਦਾ ਤਾਂ ਇਹਦੇ ਵਿੱਚ ਹੰਝੂ ਜੋ ਹੈ ਵਾਰ ਵਾਰ ਜੋ ਹੈ ਕੋਈ ਚੀਜ਼ਾਂ ਦੀ ਜਿਹੀਆਂ ਨਹੀਂ ਕਰਦੇ ਤਾਂ ਸਪਰੇਅ ਕਰਦੇ ਲੋਕ ਲਿਆਉਂਦੇ ਬਾਜ਼ਾਰ 'ਤੇ ਜਾਂਦੇ ਕਹਿੰਦੇ 200-250 ਦੀ ਸਪਰੇਅ ਲਿਆਉਂਦੇ ਤਾਂ ਇਹਦੇ ਪੰਪੇ 'ਚ ਪਾ ਦੇ ਕਹਿੰਦੇ ਸਪਰੇਅ ਕਰੀਏ ਹਾਂ ਇਹ ਚੀਜ਼ਾਂ ਦੇ ਸਪਰੇਅ ਨਹੀਂ ਕਰਦੇ ਹਾਂ ਕਰਦੇ ਆਪਣੀ
0: ਹਾਂਜੀ
1: ਆਪਣੀ ਸਪਰੇਅ ਕਰਨੀ ਤਾਂ ਇਹਦੇ ਵਿੱਚ ਬਣਾਉਂਦੇ ਸਪਰੇਅ ਹੈ ਅਗਨੀ ਅਸਤਰ ਬਣਾਉਂਦੇ ਕੀੜਿਆਂ ਕਾੜਿਆਂ
0: ਵਾਸਤੇ
1: ਹਾਂਜੀ ਉਹ ਕੀੜਿਆਂ ਵਾਸਤੇ ਅਗਨੀ ਅਸਤਰ ਬਣਾਉਂਦੇ ਇਹਦੇ ਵਿੱਚ ਜੇ ਕੜਵੇ ਪੱਤੇ ਜਿਤਨੇ ਵੀ ਹਨ
0: ਹਾਂਜੀ
1: ਜ਼ਿਆਦਾ ਕਰੀ ਅਗਰ ਨਿੰਮ ਪੱਤਾ ਮਿਲੀ ਹੈ ਤਾਂ ਬਹੁਤ ਹੀ ਅੱਛਾ ਹੈ
0: ਨਿੰਮ ਜੀਆਂ ਇਹਨਾਂ ਇਲਾਕੇ 'ਚ ਘੱਟ ਹੁੰਦਾ
1: ਹਾਂ ਮੇਰਾ ਮੁੰਡੂ ਮਤਲਬ ਮੁੰਨੂ ਹੈ ਮੇਰਾ ਵੱਡੇ ਵਾਲਾ ਤਾਂ ਸਹਿ ਬੱਦੀ ਹੈ ਚਾਲੂ ਸਿਆ ਹੁੰਦਾ ਤਾਂ ਜਿਤਨੀ ਵਾਰ ਜਿਤਨੀ ਆਉਣਾ ਸੀ ਮੈਂ 5-6 ਕਿਲੋ ਜੋ ਪੱਤੇ ਜੋ ਮੰਗਵਾ ਲੈਂਦਾ ਕਿਉਂਕਿ ਹਾਂ ਜੋ ਇਹ ਜੋ ਬੀਜ ਰੱਖਦੇ ਹਾਂ ਦੇਸੀ ਬੀਜ ਜੋ ਰੱਖਣੇ ਆਪਣੇ ਇਹਦੇ ਵਾਸਤੇ ਕੰਮੇ ਵੀ ਆ ਜਾਂਦੇ ਕਹਿੰਦੇ ਇਹ ਨਿੰਮ ਅਸਤਰ ਵੀ ਬਣਾ ਲੈਂਦਾ
0: ਨਿੰਮ ਦੇ ਪੱਤੇ ਨਹੀਂ ਹੁੰਦਾ
1: ਦਰੇਕ ਅਸਤਰ ਦਰੇਕਾ ਦੇ ਪੱਤੇ ਹੋਈਏ ਜਾਂ ਕੜਵੇ ਪੱਤੇ ਕੋਈ ਵੀ ਹੋਏ ਜੋ ਵੀ ਕੜਵੇ ਪੱਤੇ ਨਾ ਜੀ ਇਹ ਮਤਲਬ ਇਸਤੇਮਾਲ ਕਰ ਲਏ ਨੇ
0: ਜੀ ਜੀ ਇਹ ਬੜੀ ਅੱਛੀ ਜਾਣਕਾਰੀ ਦਿੱਤੀ ਕਿਉਂਕਿ ਕਈ ਵਾਰੀ ਅਸਾਂ ਦੇ ਕਿਸਾਨ ਭਾਈ ਅਸੀਂ ਵੀ ਕਈ ਵਾਰੀ ਪੁੱਛਦੇ ਰਹਿੰਦੇ ਕਿ ਨਿੰਮ ਅਸਤਰ ਤੁਹਾਨੂੰ ਦੱਸਿਆ ਤਾਂ ਹਿਮਾਚਲ 'ਚ ਨਿੰਮ ਘੱਟ ਹੁੰਦਾ
1: ਨਿੰਮ ਅਸਤਰ ਇਹੀ ਹੈ ਜੀ ਜਿਹੀਆਂ ਹਾਂਜੀ ਚਾਹੀਦਾ ਦੇਸੀ ਗਾਏ ਦਾ ਗੁੰਤਰ ਔਰ ਜਿਤਨੇ ਵੀ ਕੜਵੇ ਪੱਤੇ ਹੈ
0: ਕੜਵੇ ਪੱਤੇ ਸਾਰੇ
1: ਔਰ ਦੇਸੀ ਲਸਣ ਔਰ ਆਪਣਾ ਹਰੀ ਮਿਰਚ ਦੀ
0: ਅੱਛਾ
1: ਚਟਣੀ ਚਾਹੀਦੀ ਲੇਕਿਨ ਚਟਣੀ ਵੀ ਜੋ ਹੈ ਆਹ ਮਿਕਸੀ 'ਚ ਨਹੀਂ ਪੀਣੀ ਸਿਰ ਪੱਥਰੇ 'ਚ ਪੀਣੀ ਅਗਰ ਮਿਕਸੀ 'ਚ ਪੀਤੀ ਤਾਂ ਫਿਰ ਇਹ ਹਤੇ ਦਾ ਜੋ ਅਸਰ ਜੋ ਹੈ ਫੁਕੂ ਜਾਂਦਾ ਹਾਂਜੀ ਹਾਂਜੀ ਤਾਂ ਆਹ ਜੋ ਹੈ ਹਤੇ ਦੀ ਉਹ ਸਿਰ ਪੱਥਰੇ 'ਚ ਪੀਂਦੇ ਕਹਿੰਦੇ ਮਤਲਬ ਇੱਕਾ ਵਾਲਾ ਦਵਾਉਂਦੇ ਇਸ ਅੱਗੀ 'ਚ ਇੱਕਾ ਵਾਲਾ ਦਵਾਉਣਾ ਫਿਰ 48 ਘੰਟੇ ਕੇ ਲਈ ਆਹ ਠੰਡਾ ਹੋ ਜਾਂਦਾ ਰੱਖੀ ਦਿੰਦੇ
0: ਕਹਿੰਦੇ
1: ਉਸੇ ਸਪਰੇਅ ਜਲੂ ਕਰਨਾ ਆਹ ਤਾਂ 1 ਲੀਟਰ 'ਚ 15 ਲੀਟਰ ਪਾਣੀ ਪਾਈ ਨੇ ਆਹ ਇਹ ਮਤਲਬ ਕੀੜਿਆਂ ਮਕੌੜਿਆਂ ਓ ਜੋ ਹੈ ਸਪਰੇਅ ਕਰੀ ਦਿੰਦੇ
0: ਚਲੋ ਠੀਕ ਹੈ ਇਹ ਤਾਂ ਤੁਹਾਡੇ ਨਾਲ ਗੱਲਬਾਤ ਹੋਈ ਹੈ ਕਿ ਆਹਾਂ ਆਪਣੀ ਜੈਵਿਕ ਖੇਤੀ ਜਿਹੜਾ ਸਾਂ ਖਾਦ ਕਿਵੇਂ ਬਣਾਉਣੀ ਕਦੇ ਸ਼ੂਨੇ ਲਾਗਤ ਖੇਤੀ ਅਸਾਂ ਜਿਹੜਾ ਸਾਂ ਕਿਵੇਂ ਕਰ ਸਕਦੇ ਹਾਂ ਤਾਂ ਤੁਹਾਂ ਜਿਹੀਆਂ ਜ਼ਮੀਨ ਕਿਤਨੀ ਕਰੀ ਤੁਹਾਡੇ ਵੱਲ ਕਹਿੰਦੇ ਕਿਆ ਕਿਆ
1: 15 ਕਨਾਲੀ ਜ਼ਮੀਨ ਹੈ ਹਾਂਜੀ ਕਹਿੰਦੇ ਇਸ 'ਚ ਆਹਾਂ ਆਪਣਾ ਧਾਨ ਵੀ ਬਣਦੇ ਕਣਕਾਂ ਵੀ ਬਣਦੇ ਕਹਿੰਦੇ ਸਬਜ਼ੀਆਂ ਵੀ ਹੈ ਸਬਜ਼ੀਆਂ ਇਸ ਟਾਈਮ ਮਿੰਜੋਲ ਹੈ ਜੀ ਪੱਤਾ ਗੋਭੀ ਹੈ ਫੁੱਲ ਗੋਭੀ ਹੈ ਮਟਰ ਹੈ ਜੀ ਪਾਲਕ ਹੈ ਮੂਲੀ ਹੈ
0: ਅੱਛਾ
1: ਹੁਣ ਆਪਣਾ ਇਹ ਲਗਾਈ ਤੀ ਹੈ ਲਸਣ
0: ਹਾਂਜੀ
1: ਪਿਆਜ਼ਾਂ ਉਹ ਲਗਾਉਣਾ ਹੁਣ 15 ਦਸੰਬਰ ਮਤਲਬ 2-4 ਦਿਨ ਦੇ ਬਾਅਦ ਲਗਾਈ ਜਾਣਾ ਕਿਉਂਕਿ ਜੋ ਪਹਿਲੇ ਲਗਾਉਣੇ ਤਾਂ ਇਸ ਬਿਮਾਰੀ ਪਈ ਜਾਂਦੀ ਜੀ ਪਿਆਜ਼ 15 ਦਸੰਬਰ ਦੇ ਬਾਅਦ ਪਿਆਜ਼ ਜਬ ਵੀ ਲਗਾਉਣਾ ਹੈ ਤਾਂ 15 ਦਸੰਬਰ ਦੇ ਬਾਅਦ 'ਚ ਲਗਾਉਣਾ ਚਾਹੀਦਾ ਕਿਉਂਕਿ ਬਿਮਾਰੀ ਨਹੀਂ ਲੱਗਦੀ ਅਗਰ ਬਿਮਾਰੀ ਲੱਗਦੀ ਵੀ ਹੈ ਕਈ ਵਾਰ ਬਿਮਾਰੀ ਲੱਗੀ ਵੀ ਜਾਏ ਤਾਂ ਖੱਟੀ ਲੱਸੀ ਜੋ ਹੁੰਦੀ ਨਾ ਇਸ ਸਪਰੇਅ ਕਰਨਾ ਚਾਹੀਦਾ ਖੱਟੀ ਲੱਸੀ ਜੋ ਹੈ 8-10 ਦਿਨ ਪੁਰਾਣੀ 5-6 ਦਿਨ ਪੁਰਾਣੀ ਹੋਣੀ ਚਾਹੀਦੀ ਖੱਟੀ ਹੋਣੀ ਚਾਹੀਦੀ ਤਾਂ ਖੱਟੀ ਲੱਸੀ ਜਬਲੂ ਵੀ ਸਪਰੇਅ ਕਰਨੀ ਹੈ ਤੁਹਾਂ ਬਿਮਾਰੀਆਂ ਤਾਂ ਕੋਈ ਵੀ ਚੀਜ਼ ਹੈ ਜੋ ਵੀ ਕੋਈ ਵੀ ਫਸਲ ਹੈ ਨਾ ਜੀ ਇਸ ਤਾਂ ਤੁਹਾਂ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਕਿਉਂਕਿ ਹਾਂਜੋ ਬਾਜ਼ਾਰੇ 'ਤੇ ਲਿਆਉਣ ਦੀ ਜ਼ਰੂਰਤ ਨਹੀਂ ਹੈ
0: ਹਾਂਜੀ
1: ਤਾਂ ਆਹਾਂ ਆਪਣੀ ਜੋ ਹੈ ਖੱਟੀ ਲੱਸੀ ਬਿਮਾਰੀਆਂ ਤਾਂ ਜੋ ਹੈ ਇਸਤੇਮਾਲ ਕਰਨੀ ਹੈ ਤਾਂ ਇਹਦੇ ਵਿੱਚ ਵੀ ਉਹੀ 1 ਲੀਟਰ ਲੱਸੀ ਕਹਿੰਦੇ 15 ਲੀਟਰ ਪੰਪ 'ਚ ਪੱਪੇ 'ਚ ਪਾਣੀ ਪਾਈ ਜਾਣਾ
0: ਕਹਿੰਦੇ
1: ਤਿਹਦੀ ਨੇ ਸਪਰੇਅ ਕਰੀਦੀ ਆ
0: ਜੀ ਜੀ ਕਹਿੰਦੇ ਕੀੜੇ ਕਾੜੇ ਦੇ ਜਿਹੜਾ
1: ਕੀੜੇ ਕਾੜੇ ਹਾਂਜੀ ਜਿਹੀਆਂ ਪੀਲਾ ਰਿਤੂ ਆ ਜਾਂਦਾ ਪੀਲੇ ਰੁਤੂਏ ਤਾਂ ਬੜੀ ਫਸਲਾਂ ਸਹੀ ਹੈ
0: ਬੜੀ ਫਸਲ
1: ਲੇਕਿਨ ਲੋਕਾਂ ਨੇ ਸਮਝ ਨਹੀਂ ਆਹਾਂ ਗ੍ਰਾਂ 'ਚ ਹੁਣ ਸੁੱਕੜ ਪੰਚਾਇਤ ਦਿੱਤੀ ਹੈ ਮਿੰਜੋ ਢੋਗਾ ਪੰਚਾਇਤ ਦਿੱਤੀ ਮੈਂ ਢੋਗਾ ਪੰਚਾਇਤ ਦਾ ਹੀ ਹੂੰ ਕਿਸਾਨ ਨੂੰ ਲੇਕਿਨ ਹਾਂਜੀ ਮਿੰਜੋ ਇਹ ਪੰਚਾਇਤ ਵੀ ਤਾਂ ਆਹਾਂ ਲੇਡੀਜ਼ ਜੋ ਹੈ ਘਰੇ ਘਰੇ ਜਾਈ ਨੇ ਗ੍ਰਾਂ 'ਚ ਟ੍ਰੇਨਿੰਗ ਦਿੰਦੇ
0: ਤਾਂ ਤੁਸੀਂ ਸੰਸਥਾ ਨਾਲ ਜੁੜੇ ਹੋਣੇ
1: ਹਾਂਜੀ ਜੀ ਆਤਮਾ ਪ੍ਰੋਜੈਕਟ ਹੈ ਜੀ
0: ਆਤਮਾ
1: ਹਾਂਜੀ ਕ੍ਰਿਸ਼ੀ ਵਿਭਾਗ ਦਾ
0: ਅੱਛਾ ਆਤਮਾ ਪ੍ਰੋਜੈਕਟ
1: ਹਾਂਜੀ ਜੀ
0: ਤਾਂ ਦੇਖਾ ਤੁਹਾਂ ਮਤਲਬ ਮਾਸਟਰ ਟ੍ਰੇਨਰ ਵੀ ਹੈ ਮਤਲਬ ਕਿ ਤੁਹਾਂ ਜਿਹੜਾ ਆਪਣੇ ਕਿਸਾਨ ਭਾਈ ਤੈਨੂੰ ਜਾਗਰੂਕ ਵੀ ਕਰਦੇ ਕਹਿੰਦੇ ਤੈਨਾਂ ਜੋ ਤੁਹਾਂ ਟ੍ਰੇਨਿੰਗ ਵੀ ਦਿੰਦੇ ਕਹਿੰਦੇ ਤੈਨੂੰ ਜੋ ਸਿਖਾਉਂਦੇ ਵੀ ਕਿ ਕਿਸ ਤਰੀਕੇ ਨਾਲ ਜੋ ਹਾਂ ਜਿਹੜਾ ਖਾਦ ਜਿਹੜਾ ਸਾ ਬਣਾਉਣੀ ਹੈ
1: ਔਰ ਕਾਫੀ ਮਤਲਬ ਜੋ ਹੈ ਦੁਨੀਆ ਹੈ ਮਤਲਬ ਗ੍ਰਾਂ ਵਾਲਿਆਂ ਸਮਝਾਈ ਹੋਈ ਆ ਚੀਜ਼ਾਂ ਕਿ ਹਾਂ ਕਹੋ ਪੈਸਾ ਖਰਚਣ ਅੰਗਰੇਜ਼ੀ ਖਾਦਾਂ ਵਾਸਤੇ ਜਾਂ ਦਵਾਈਆਂ ਵਾਸਤੇ ਤਾਂ ਆਹਾਂ ਤੇ ਨਾ ਜਾਈ ਜਾਈ ਨੇ ਗ੍ਰਾਂ 'ਚ ਦੱਸਾਂ ਤੇ ਕਹਿੰਦੇ ਇਹਨਾਂ ਆਪਣਾ